ਨੂੰ ਮੰਗਾ ਲੀ ਵੰਗਾ ਲੀ ਹੈ ਤੇ ਪੂਤਾ ਬਸੀ ਲਾ ਦੀ ਸੇਲਾ ਸਾ ਦੀ ਕਨਾ ਨੂੰ ਪੂੰਬੀ ਕਨਾ ਨੂੰ ਹੈਰਬ ਮਤਮ ਸੇਲਾ ਕਨਾ ਉਇਰਮ ਦੀ ਪੂੰਬੀ ਕਨਾ ਉਇਰਮ ਦਰੀ ਤੂੰ ਮੋਇਰਾਂ ਥੋਂਬੂ ਹਨਬਗੀ ਮਮੂਮ ਲੋਈ ਤਾਰਾ ਵਾਲਹੁ ਥੀਂਗ ਬਨ ਮਰਮ ਉਇਰੀ ਰੰਗਾ ਮਪਨ ਪੰਧੌਗੀ ਚਿਰਾਉ ਸੇ ਥੀਂਗ ਕੀ ਬਦਗੀ ਪੂੰਬੀ।

0: ਇਸਾਨੋ ਕੋਨੋ ਨਸਾ ਵੇਗੀ ਆਵਾਜ਼ ਸਿਤਾਰ ਵਦੀ ਮਪਲੰਦ ਥੁਰਕ ਲੋ ਚੋਈ ਨ ਤਾਰ ਰਬ ਲਿਕਲਾਂ ਪਰੇਗਾ ਨੀ ਦੋ ਨਸਾ ਵੀ ਐਨ ਪੁਰਕ ਲੈਨੇ ਲਵ ਚਰੋ ਲਾਉ ਨੀ ਸਾਨੋ
1: ਇਸਾਬੇ ਕਦਾਈ ਲਿਕਲਾਂ ਹਾਈ ਬਦੀ
0: ਲਿਕਲਾਂ ਪਰੇਗਾ ਨੀ ਸੇ ਕਦਾ ਕਦਾ ਨੋ
1: ਇਮਾਗੀ ਪਾਰੀ ਯਵਾਮੀ ਕਪਲਾ ਨੂੰ ਪਾਰੀ ਕੁਮਨਾਂ ਲਮ ਲਮ ਲਨੀ ਸੇ ਇਮਾਗੀ ਪਾਰੀ ਮਾਨ ਕੁਮਨਾਂ ਇਲ ਲਗੇ ਇਮਾਗੀ ਪਾਰੀ ਇਮਾਗੀ ਮੋਲੇ
0: ਸ਼ਾਨੋ ਚੋਈਜ਼ਾਈਨ ਨ ਤਾਰ ਰਬ ਲਿਕਲਾਂ ਪਰੇ ਗਨੀ ਅਸੇ ਚਿੰਗੂ ਬਥੰਗ ਜਿੰਗ ਨ ਕੁਬੀ ਦੁਨਾ ਨਾ ਕੋਨ ਜਵ ਫੰਗ ਜਰ ਗਨੀ ਦੋ ਇਸ਼ਾਨੋ
1: ਇਸ਼ਾਬੀ
0: ਏ ਚਿੰਗੂ ਥੰਗ ਜਿੰਗ ਕੋਰੇ ਲਾਈ ਤੈ ਬੰਗ ਨ ਸਾਨ ਨਾਈ ਬੂ ਪਰੀ ਮੋ ਮਨੀ ਗੱਲੋ ਇਦਨਾ

ਜਜੀਬੇ ਸੇ ਸੀ ਲਾਲੀ ਬਦੀ ਐਨੀ ਹਾਇਰਬਾ ਫਿਲਮ ਸੀ ਕੀ ਸੈਨੀ ਸੈਸੰਗਲੀ ਬੀ ਪੁਸਪਾਰਾਨੀ ਸੈਰੇਂਗਬਾ ਅਜਿਤ ਕੁਮਾਰ ਇਲਾਂਗਬਮ ਅਮਦੀ ਸੈਰਾਂਗਬਾ ਅਨੰਦ।

ਲੇਬ ਤਨ ਤਾਬਿਯੁ ਨੁਗਾਇਨ ਤਾਬਿਯੁ ਅਦੋਂਗਿ ਦਮਗਨਿ ਅਗਸਫਨ ਇੰਫਾਲਗਿ ਸੰਗਾਈ ਚਨੇਲ ਗਸਿ ਨੁਮਿਦਾਂਗ ਪੁੰ ਤਰੇਤ ਮਿਨਿਟ ਯਾਂਖੈ ਥਮਜਰੀ ਗੁਡ ਈਵਨਿੰਗ ਮਣੀਪੁਰ ਲਾਈਵ ਫੋਨਿੰਗ ਪ੍ਰੋਗਰਾਮ ਥਰੋ ਮਸੀਦਾ ਮਰੁਪਸਿਨ ਕੁਇਦਾ ਬਿਬ ਮਣੀਪੁਰੀ ਫਿਲਮ ਸੈ ਥਮਜਰੀ ਬ ਟੈਲੀਫੋਨ ਨੰਬਰ 8798803293 ਦਾ ਫੋਨ ਤੌਬਿਰਕਤੁਨਾ ਅਪਾਮਬੈ ਸੈ ਖਨਬਿਯੁ ਆਕਾਸ ਵਾਨੀ ਇੰਫਾਲ ਹੌਜਿਕ ਮਖਾ ਤਾਬ ਥੋਰਮ ਕੰਗਲਾ ਸੇਨੇਲ ਲਗੀ ਰੀਲੇ ਦ ਤਾਬ ਫੰਗਬਿਰਗਨੀ।